0: पंजाबी प्रोग्राम मिट्टी दी महक लेके हाजर हाँ मैं संदीप कौर। अज दे प्रोग्राम विच असी तुहानू सुना रहे हां एक वार्ता सोशल मीडिया अते परिवारिक रिश्ते। वार्ताकार होणगे डॉक्टर गुरप्रीत कौर। इस तों इलावा असी सुणांगे सूफियाना कलाम। दोस्तो अजकल तंबाकू दा सेवन जोरां ते है, जदके इस दे माड़े प्रभावां बारे असी सारे जानदे हां। कहा जांदा है कि तंबाकू एक अजिहा कातिल है जिहड़ा चुपचाप मनुख दी जिंदगी नूं लै लैंदा है। इंसान एक बार तंबाकू दा सेवन शुरू कर देवे तां उसदा इस नूं छड्डना बहुत मुश्किल हुंदा है, क्योंकि इस विच शामिल निकोटीन इंसान नूं इस दी वरतों छड्डन नहीं दिंदा। इंडियन कौंसल फॉर मेडिकल रिसर्च दे मुताबिक साडे देश दे मर्दां ते औरतां विच ਹੋਣ ਵਾਲੇ ਸਾਰੇ ਕੈਂਸਰਾਂ ਵਿੱਚੋਂ 30% ਵਿੱਚ ਤੰਬਾਕੂ ਦਾ ਯੋਗਦਾਨ ਹੁੰਦਾ ਹੈ। ਮੂੰਹ ਦਾ ਕੈਂਸਰ ਤੇ ਉਸ ਤੋਂ ਬਾਅਦ ਫੇਫੜਿਆਂ ਦਾ ਕੈਂਸਰ ਭਾਰਤ ਵਿੱਚ ਸਭ ਤੋਂ ਆਮ ਕੈਂਸਰ ਨੇ। ਭਾਰਤ ਵਿੱਚ 42% ਮਰਦ ਅਤੇ 18% ਔਰਤਾਂ ਦੀਆਂ ਮੌਤਾਂ ਤੰਬਾਕੂ ਨਾਲ ਸੰਬੰਧਿਤ ਕੈਂਸਰ ਕਾਰਨ ਹੁੰਦੀਆਂ ਨੇ। ਅੰਕੜਿਆਂ ਅਨੁਸਾਰ ਤੰਬਾਕੂ ਹਰ ਸੈਕਿੰਡ ਵਿੱਚ ਇੱਕ ਮੌਤ ਦਾ ਕਾਰਨ ਬਣਦਾ ਹੈ। ਤੰਬਾਕੂ ਭਾਵੇਂ ਪੀਤਾ ਜਾਵੇ ਜਾਂ ਧੂੰਆਂ ਰਹਿਤ ਹੋਵੇ, ਇੱਕ ਚੁੱਪ ਨਿਰੰਤਰ ਕਾਤਿਲ ਹੈ ਜੋ ਨਾ ਸਿਰਫ ਖਪਤਕਾਰ ਦੀ ਸਗੋਂ ਆਪਣੇ ਜ਼ਹਿਰੀਲੇ ਧੂੰਏ ਕਾਰਨ ਪਰਿਵਾਰ ਦੀ ਮਾੜੀ ਸਿਹਤ ਲਈ ਵੀ ਜ਼ਿੰਮੇਵਾਰ ਹੈ। ਜ਼ਿੰਦਗੀ ਬਹੁਤ ਕੀਮਤੀ ਹੈ ਤੇ ਤੰਬਾਕੂ ਦੇ ਸੇਵਨ ਵਰਗੀਆਂ ਮਾੜੀਆਂ ਆਦਤਾਂ ਦੇ ਤਿਆਗ ਨਾਲ ਇਹ ਬਚਾਈ ਜਾ ਸਕਦੀ ਹੈ। ਸੋ ਕਿਉਂ ਨਾ ਇਸ ਤੋਂ ਸਾਵਧਾਨ ਰਿਹਾ ਜਾਵੇ। ਮਿੱਤਰੋ, ਨਸ਼ਾ ਕੋਈ ਵੀ ਹੋਵੇ ਮਾੜਾ ਏ। ਅੱਜ ਅਸੀਂ ਇੱਕ ਨਵੇਂ ਨਸ਼ੇ ਵਿੱਚ ਫਸਦੇ ਜਾ ਰਹੇ ਹਾਂ। ਇਹ ਨਸ਼ਾ ਏ ਸੋਸ਼ਲ ਮੀਡੀਆ ਦਾ। ਸਾਡੇ ਹੱਥਾਂ ਵਿੱਚ ਜਿਉਂ ਹੀ ਮੋਬਾਈਲ ਆਉਂਦਾ ਹੈ ਅਸੀਂ ਸੋਸ਼ਲ ਮੀਡੀਆ ਦੇ ਨਾਲ ਜੁੜ ਜਾਂਦੇ ਹਾਂ, ਪਰ ਇਸ ਦੀ ਆਦਤ ਸਾਡੇ ਪਰਿਵਾਰਕ ਰਿਸ਼ਤਿਆਂ ਉੱਤੇ ਕੀ ਅਸਰ ਪੈਂਦਾ ਹੈ? ਇਸ ਉੱਤੇ ਵਿਚਾਰ ਕਰਨ ਲਈ ਅੱਜ ਅਸੀਂ ਇੱਕ ਵਾਰਤਾ ਸੁਣ ਰਹੇ ਹਾਂ, ਸੋਸ਼ਲ ਮੀਡੀਆ ਅਤੇ ਪਰਿਵਾਰਕ ਰਿਸ਼ਤੇ। ਇਹ ਵਾਰਤਾ ਸੁਣਾ ਰਹੇ ਨੇ ਡਾਕਟਰ ਗੁਰਪ੍ਰੀਤ ਕੌਰ।
1: ਅੱਜ ਦਾ ਯੁੱਗ ਮੀਡੀਆ ਤੇ ਟੈਕਨੋਲੋਜੀ ਦਾ ਯੁੱਗ ਹੈ, ਜਿੱਥੇ ਹਰ ਸਮੇਂ ਅੱਜ ਦਾ ਮਨੁੱਖ ਸੋਸ਼ਲ ਮੀਡੀਆ ਨਾਲ ਜੁੜਿਆ ਹੋਇਆ ਹੈ। ਸੋਸ਼ਲ ਮੀਡੀਆ ਰਾਹੀਂ ਅਸੀਂ ਘਰੇ ਬੈਠੇ ਹੀ ਦੁਨੀਆ ਦੇ ਨਾਲ ਜੁੜ ਜਾਂਦੇ ਹਾਂ, ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹਾਂ, ਨਵੇਂ ਰਿਸ਼ਤੇ ਵੀ ਬਣਾਉਂਦੇ ਹਾਂ। ਸੋਸ਼ਲ ਮੀਡੀਆ ਤੋਂ ਬਿਨਾਂ ਅੱਜ ਦਾ ਮਨੁੱਖ ਆਪਣੇ ਆਪ ਨੂੰ ਅਧੂਰਾ ਜਿਹਾ ਮਹਿਸੂਸ ਕਰਦਾ ਹੈ। ਸੋਸ਼ਲ ਮੀਡੀਆ ਨੇ ਅੱਜ ਦੇ ਸਮੇਂ ਵਿੱਚ ਸਾਡੇ ਦਿਲ, ਦਿਮਾਗ ਤੇ ਰਿਸ਼ਤਿਆਂ ਆਦਿ ਸਭ 'ਤੇ ਆਪਣਾ ਡੂੰਘਾ ਪ੍ਰਭਾਵ ਪਾਇਆ ਹੋਇਆ ਹੈ। ਜਿਵੇਂ ਕਿਹਾ ਜਾਂਦਾ ਹੈ, ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ, ਠੀਕ ਉਸੇ ਤਰ੍ਹਾਂ ਹਰ ਚੀਜ਼ ਦੇ ਫਾਇਦੇ ਅਤੇ ਨੁਕਸਾਨ ਵੀ ਹੁੰਦੇ ਹਨ। ਇਸੇ ਤਰ੍ਹਾਂ ਸੋਸ਼ਲ ਮੀਡੀਆ ਨੇ ਵੀ ਸਾਡੀ ਜ਼ਿੰਦਗੀ ਵਿਚਲੇ ਰਿਸ਼ਤਿਆਂ ਵਿੱਚ ਸਕਾਰਾਤਮਕ ਅਤੇ ਨਕਾਰਾਤਮਕ ਪ੍ਰਭਾਵ ਪਾਏ ਹਨ, ਜਿਨ੍ਹਾਂ ਕਰਕੇ ਕਈ ਥਾਵਾਂ 'ਤੇ ਸਾਡੇ ਰਿਸ਼ਤੇ ਜੁੜੇ ਹਨ। ਇਸਨੇ ਭੂਗੋਲਿਕ ਦੂਰੀ ਨੂੰ ਵੀ ਘਟਾਇਆ ਹੈ ਅਤੇ ਕਈ ਥਾਵਾਂ 'ਤੇ ਰਿਸ਼ਤਿਆਂ ਵਿਚਕਾਰ ਦੂਰੀ ਵੀ ਪਾਈ ਹੈ। ਇਹ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਨਹੀਂ, ਸਗੋਂ ਸਾਡੀ ਰੋਜ਼ਮਰ੍ਰਾ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਚੁੱਕਾ ਹੈ। ਜਦੋਂ ਤਕਨਾਲੋਜੀ ਦਾ ਦੌਰ ਨਹੀਂ ਸੀ, ਉਦੋਂ ਸੋਸ਼ਲ ਮੀਡੀਆ ਨੇ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਨਹੀਂ ਕੀਤਾ ਹੋਇਆ ਸੀ। ਪਰਿਵਾਰ ਦਾ ਹਰ ਮੈਂਬਰ ਇੱਕ ਦੂਜੇ ਨਾਲ ਦੁੱਖ ਸੁੱਖ ਸਾਂਝੇ ਕਰਦਾ ਸੀ ਅਤੇ ਇੱਕ ਦੂਜੇ ਨਾਲ ਗੱਲਬਾਤ ਕਰਦਾ ਸੀ, ਜਿਸ ਨਾਲ ਮਾਨਸਿਕ ਤਣਾਅ ਘਟਦਾ ਸੀ। ਸਭ ਇੱਕ ਦੂਜੇ ਨੂੰ ਆਪਣੇ ਆਪਣੇ ਜੀਵਨ ਦੇ ਤਜ਼ਰਬੇ ਸੁਣਾਇਆ ਕਰਦੇ ਸੀ। ਬੱਚੇ ਬਾਹਰ ਪਾਰਕ ਅਤੇ ਗਲੀਆਂ ਵਿੱਚ ਖੇਡਣ ਜਾਇਆ ਕਰਦੇ ਸੀ। ਪਰ ਜਦੋਂ ਦਾ ਸੋਸ਼ਲ ਮੀਡੀਆ ਦਾ ਦੌਰ ਆਇਆ ਹੈ ਤਾਂ ਇਹ ਸਾਰਾ ਦ੍ਰਿਸ਼ ਹੀ ਬਦਲ ਗਿਆ ਹੈ। ਹੁਣ ਸਭ ਇੱਕ ਦੂਜੇ ਨਾਲ ਬੈਠੇ ਤਾਂ ਦਿਖਾਈ ਦੇ ਜਾਂਦੇ ਹਨ, ਪਰ ਆਪਣੇ ਆਪਣੇ ਮੋਬਾਈਲ 'ਤੇ ਰੁੱਝੇ ਹੁੰਦੇ ਹਨ। ਨਾਲ ਬੈਠੇ ਲੋਕਾਂ ਨਾਲ ਗੱਲ ਕਰਨਾ ਵੀ ਜ਼ਰੂਰੀ ਨਹੀਂ ਸਮਝਦੇ। ਬੱਚੇ ਪਾਰਕ ਜਾਂ ਗਲੀਆਂ ਵਿੱਚ ਖੇਡਣ ਦੀ ਬਜਾਏ ਮੋਬਾਈਲ 'ਤੇ ਖੇਡਣਾ ਪਸੰਦ ਕਰਦੇ ਹਨ, ਜੋ ਕਿ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਅਤੇ ਦਿਮਾਗ 'ਤੇ ਬਹੁਤ ਨਕਾਰਾਤਮਕ ਅਸਰ ਪਾਉਂਦੀ ਹੈ। ਅੱਜ ਦੇ ਸਮੇਂ ਘਰ ਦੇ ਝਗੜੇ ਸਿਰਫ ਘਰ ਵਿੱਚ ਨਾ ਰਹਿ ਕੇ ਸੋਸ਼ਲ ਮੀਡੀਆ 'ਤੇ ਦੁਨੀਆ ਦੇ ਸਾਹਮਣੇ

ਖਾਏ ਜਾਂਦੇ ਹਨ। ਇਹ ਅੱਜ ਦੇ ਯੁੱਗ ਦਾ ਕੌੜਾ ਸੱਚ ਹੈ। ਹਰ ਚੀਜ਼ ਦੀ ਵਰਤੋਂ ਜੇ ਹੱਦ ਵਿੱਚ ਕੀਤੀ ਜਾਏ ਤਾਂ ਉਹਦੇ ਸਕਾਰਾਤਮਕ ਪ੍ਰਭਾਵ ਵੇਖਣ ਨੂੰ ਮਿਲਦੇ ਹਨ, ਪਰ ਇਸ ਦੇ ਉਲਟ ਹੱਦੋਂ ਵੱਧ ਕੇ ਵਰਤੀ ਹੋਈ ਚੀਜ਼ ਨਕਾਰਾਤਮਕ ਪ੍ਰਭਾਵ ਵੀ ਪੈਂਦੇ ਹਨ। ਇਸ ਲਈ ਕੋਈ ਵੀ ਚੀਜ਼ ਚੰਗੀ ਜਾਂ ਮਾੜੀ ਨਹੀਂ ਹੁੰਦੀ, ਇਹ ਉਹਦੀ ਵਰਤੋਂ 'ਤੇ ਨਿਰਭਰ ਕਰਦਾ ਹੈ ਕਿ ਉਹ ਕਿਹੋ ਜਿਹੀ ਹੈ। ਇਸੇ ਤਰ੍ਹਾਂ ਜਦੋਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਇਹਦੀ ਵਰਤੋਂ ਜੇ ਹੱਦ ਵਿੱਚ ਰਹਿ ਕੇ ਕੀਤੀ ਜਾਵੇ ਤਾਂ ਇਹ ਬਹੁਤ ਵਧੀਆ ਹੈ। ਇਸਨੇ ਸਾਡੇ ਜੀਵਨ ਵਿੱਚ ਕਈ ਸਕਾਰਾਤਮਕ ਪ੍ਰਭਾਵ ਵੀ ਪਾਏ ਹਨ, ਜਿਵੇਂ ਇਸਨੇ ਦੂਰ ਦੁਰਾਡੇ ਬੈਠੇ ਆਪਣਿਆਂ ਨੂੰ ਸਾਡੇ ਕੋਲ ਸਾਡੇ ਸਾਹਮਣੇ ਵੀਡੀਓ ਕਾਲ ਰਾਹੀਂ ਕਰ ਦਿੱਤਾ ਹੈ। ਇਸ ਰਾਹੀਂ ਅਸੀਂ ਪਰਿਵਾਰਕ ਯਾਦਾਂ ਵੀ ਇੱਕ ਦੂਜੇ ਨਾਲ ਸਮੇਂ-ਸਮੇਂ 'ਤੇ ਸਾਂਝੀਆਂ ਕਰ ਸਕਦੇ ਹਾਂ। ਇਸ ਦੇ ਰਾਹੀਂ ਅਸੀਂ ਕਾਰੋਬਾਰ ਜਾਂ ਕਿਸੇ ਜਾਣਕਾਰੀ ਨੂੰ ਬੜੀ ਹੀ ਤੇਜ਼ੀ ਨਾਲ ਪਹੁੰਚਾ ਸਕਦੇ ਹਾਂ। ਇਸ ਤੋਂ ਇਲਾਵਾ ਕਰੋਨਾ ਕਾਲ ਵਰਗੇ ਮਾੜੇ ਸਮੇਂ ਵਿੱਚ ਹੀ ਔਨਲਾਈਨ ਕਲਾਸਾਂ ਰਾਹੀਂ ਵਿੱਦਿਆ ਦੇ ਖੇਤਰ ਵਿੱਚ ਵੀ ਇਸਨੇ ਆਪਣੀ ਅਹਿਮ ਭੂਮਿਕਾ ਨਿਭਾਈ, ਜਿਸ ਨਾਲ ਸਕੂਲ ਅਤੇ ਕਾਲਜਾਂ ਦੀ ਪੜ੍ਹਾਈ ਵਿੱਚ ਕੋਈ ਰੁਕਾਵਟ ਨਹੀਂ ਆਈ। ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਲੋਕ ਆਪਣੀ ਕਲਾ ਨੂੰ ਦੁਨੀਆ ਵਿੱਚ ਉਜਾਗਰ ਕਰ ਸਕਦੇ ਹਨ ਅਤੇ ਇਸ ਦੇ ਨਾਲ ਹੀ ਸੋਸ਼ਲ ਮੀਡੀਆ ਤੋਂ ਲੋਕਾਂ ਨੂੰ ਕਮਾਈ ਵੀ ਹੁੰਦੀ ਹੈ। ਇਸ ਤੋਂ ਇਲਾਵਾ ਮੁਸੀਬਤ ਵੇਲੇ ਸੋਸ਼ਲ ਮੀਡੀਆ 'ਤੇ ਲਾਈ ਗਈ ਇੱਕ ਆਵਾਜ਼ ਨਾਲ ਹੀ ਹਜ਼ਾਰਾਂ ਲੋਕ ਮਦਦ ਲਈ ਆ ਖੜਦੇ ਹਨ। ਕਰੋਨਾ ਕਾਲ, ਬਾੜ ਜਾਂ ਭੂਕੰਪ ਵਰਗੀ ਮੁਸੀਬਤ ਦਾ ਸਾਹਮਣਾ ਸੋਸ਼ਲ ਮੀਡੀਆ ਦੇ ਰਾਹੀਂ ਹੀ ਸਭ ਲੋਕਾਂ ਨੇ ਰਲ ਕੇ ਕੀਤਾ ਸੀ। ਸੋਸ਼ਲ ਮੀਡੀਆ ਦੇ ਸਕਾਰਾਤਮਕ ਪ੍ਰਭਾਵਾਂ ਤੋਂ ਬਾਅਦ ਸਾਨੂੰ ਇਸ ਦੇ ਨਕਾਰਾਤਮਕ ਪੱਖ 'ਤੇ ਵੀ ਚਰਚਾ ਜ਼ਰੂਰ ਕਰਨੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਸੋਸ਼ਲ ਮੀਡੀਆ ਦੀ ਵਰਤੋਂ ਦੇ ਕਾਰਨ ਪਰਿਵਾਰਕ ਰਿਸ਼ਤਿਆਂ ਵਿੱਚ ਕਿਵੇਂ ਦੂਰੀ ਪੈਦਾ ਹੋਈ ਹੈ। ਪਰਿਵਾਰਕ ਰਿਸ਼ਤਿਆਂ ਦੀ ਨੀਂਹ ਆਪਸੀ ਗੱਲਬਾਤ ਜਾਂ ਸੰਚਾਰ ਨੂੰ ਮੰਨਿਆ ਜਾਂਦਾ ਹੈ, ਪਰ ਅਜੋਕੇ ਸਮੇਂ ਵਿੱਚ ਜਿੱਥੇ ਹਰ ਵਿਅਕਤੀ ਕੋਲ ਆਪਣਾ ਨਿੱਜੀ ਮੋਬਾਈਲ ਹੈ, ਜੇ ਪਰਿਵਾਰ ਦੇ ਮੈਂਬਰ ਇਕੱਠੇ ਬੈਠ ਵੀ ਜਾਣ ਤਾਂ ਸਭ ਆਪੋ ਆਪਣੇ ਮੋਬਾਈਲ ਵਿੱਚ ਰੁੱਝੇ ਰਹਿੰਦੇ ਹਨ। ਨਾਲ ਹੋ ਕੇ ਵੀ ਪਰਿਵਾਰ ਦੂਰ ਹੁੰਦਾ ਜਾ ਰਿਹਾ ਹੈ, ਕਿਉਂਕਿ ਇਸ ਦੀ ਵਰਤੋਂ ਦੇ ਕਾਰਨ ਪਰਿਵਾਰ ਮੈਂਬਰਾਂ ਵਿੱਚ ਆਪਸੀ ਗੱਲਬਾਤ ਬਹੁਤ ਘੱਟ ਗਈ ਹੈ। ਬੇਸ਼ੱਕ ਅਸੀਂ ਸੋਸ਼ਲ ਮੀਡੀਆ ਦੇ ਆਉਣ ਨਾਲ ਦੁਨੀਆ ਨਾਲ ਤਾਂ ਜੁੜ ਗਏ ਹਾਂ, ਪਰ ਕਿਤੇ ਨਾ ਕਿਤੇ ਆਪਣੇ ਹੀ ਪਰਿਵਾਰਕ ਰਿਸ਼ਤਿਆਂ ਤੋਂ ਦੂਰ ਹੋ ਗਏ ਹਾਂ। ਇਸਨੇ ਸਾਡੇ ਖੂਨ ਦੇ ਰਿਸ਼ਤਿਆਂ ਨੂੰ ਖੋਖਲਾ ਕਰਕੇ ਰੱਖ ਦਿੱਤਾ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਆਉਣ ਵਾਲੀ ਅਸੀਂ ਆਪਣੀ ਜ਼ਿੰਦਗੀ ਦੀ ਤੁਲਨਾ ਹੋਰ ਲੋਕਾਂ ਨਾਲ ਕਰਨ ਲੱਗ ਜਾਂਦੇ ਹਾਂ। ਉਹਨਾਂ ਦੇ ਜੀਵਨ ਦੀਆਂ ਸੁੱਖ ਸੁਵਿਧਾਵਾਂ ਦੇਖ ਕੇ ਸਾਨੂੰ ਇੰਜ ਪ੍ਰਤੀਤ ਹੋਣ ਲੱਗ ਜਾਂਦਾ ਹੈ ਕਿ ਜਿਵੇਂ ਉਹ ਲੋਕ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ। ਇਸ ਨਾਲ ਬੇਲੋੜੀ ਉਮੀਦਾਂ ਅਤੇ ਚਿੰਤਾਵਾਂ ਬਣਦੀਆਂ ਹਨ। ਪਰ ਯਾਦ ਰਹੇ, ਸੋਸ਼ਲ ਮੀਡੀਆ 'ਤੇ ਜੋ ਸਭ ਕੁਝ ਅਸੀਂ ਦੇਖਦੇ ਹਾਂ ਜ਼ਰੂਰੀ ਨਹੀਂ ਕਿ ਉਹ ਸੱਚ ਹੀ ਹੋਵੇ। ਸੋਸ਼ਲ ਮੀਡੀਆ ਦਿਖਾਵੇ ਦੀ ਦੁਨੀਆ ਵੀ ਹੈ। ਸੋਸ਼ਲ ਮੀਡੀਆ ਦੇ ਕਾਰਨ ਇੱਕ ਹੋਰ ਨਕਾਰਾਤਮਕ ਪ੍ਰਭਾਵ ਪਿਆ ਹੈ, ਉਹ ਹੈ ਇਸਨੇ ਕਾਰਨ ਪੀੜ੍ਹੀਆਂ ਵਿੱਚ ਫਾਸਲਾ ਹੋਰ ਵੱਧ ਗਿਆ ਹੈ। ਨੌਜਵਾਨਾਂ ਨੂੰ ਤਾਂ ਇਸ ਦੀ ਵਰਤੋਂ ਕਰਨੀ ਬੜੀ ਸੌਖੀ ਲੱਗਦੀ ਹੈ, ਪਰ ਜਿਹੜੀ ਪੀੜ੍ਹੀ ਹੁਣ ਬਜ਼ੁਰਗਾਂ ਦੀ ਹੈ ਉਹਨਾਂ ਲਈ ਇਸ ਦੀ ਵਰਤੋਂ ਕਰਨਾ ਬਹੁਤ ਹੀ ਔਖਾ ਕੰਮ ਹੈ। ਇਹ ਸਭ ਕੁਝ ਬਜ਼ੁਰਗਾਂ ਲਈ ਨਵਾਂ ਹੈ, ਇਸ ਲਈ ਸਾਨੂੰ ਉਹਨਾਂ ਨੂੰ ਟੈਕਨੋਲੋਜੀ ਬਾਰੇ ਸਿਖਾਉਣਾ ਚਾਹੀਦਾ ਹੈ, ਇਸ ਦੇ ਬਜਾਏ ਕਿ ਅਸੀਂ ਉਹਨਾਂ ਦਾ ਮਜ਼ਾਕ ਬਣਾਈਏ। ਬੱਚਿਆਂ ਦਾ ਸਕਰੀਨ ਟਾਈਮ ਘਟਾਉਣਾ ਚਾਹੀਦਾ ਹੈ। ਸਾਰਾ ਦਿਨ ਮੋਬਾਈਲ ਦੀ ਵਰਤੋਂ ਕਰਦੇ ਬੱਚੇ ਆਪਣੇ ਪਰਿਵਾਰ ਨਾਲ ਗੱਲਾਂ ਨਹੀਂ ਕਰਦੇ, ਜਿਸ ਨਾਲ ਪੀੜ੍ਹੀ ਪਾੜਾ ਵੱਧ ਰਿਹਾ ਹੈ। ਸਾਨੂੰ ਆਪਣੀ ਨਿੱਜੀ ਜ਼ਿੰਦਗੀ ਜਾਂ ਝਗੜਿਆਂ ਨੂੰ ਵੀ ਸੋਸ਼ਲ ਮੀਡੀਆ 'ਤੇ ਦੁਨੀਆ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ। ਸੋਸ਼ਲ ਮੀਡੀਆ ਦੇ ਆਉਣ ਨਾਲ ਲੋਕਾਂ ਦਾ ਘਰੋਂ ਬਾਹਰ ਜਾਣਾ ਘੱਟ ਗਿਆ ਹੈ, ਜਿਸ ਦੇ ਨਾਲ ਸਰੀਰਕ ਗਤੀਵਿਧੀਆਂ ਨਹੀਂ ਹੁੰਦੀਆਂ ਅਤੇ ਲੋਕ ਸੁਸਤ, ਚਿੜਚਿੜਾ ਅਤੇ ਆਲਸੀ ਬਣਦੇ ਜਾ ਰਹੇ ਹਨ। ਇਸ ਤੋਂ ਇਲਾਵਾ ਲੋਕਾਂ ਵਿੱਚ ਸਰੀਰਕ ਅਤੇ ਮਾਨਸਿਕ ਰੋਗ ਵੱਧਦੇ ਦਿਖਾਈ ਦੇ ਰਹੇ ਹਨ। ਡਿਪਰੈਸ਼ਨ, ਤਣਾਓ, ਮੋਟਾਪਾ ਆਦਿ ਇਹ ਸਭ ਸੋਸ਼ਲ ਮੀਡੀਆ ਦੀ ਹੀ ਦੇਣ ਹਨ। ਕਈ ਵਾਰ ਸੋਸ਼ਲ ਮੀਡੀਆ 'ਤੇ ਬਿਨਾਂ ਕਿਸੇ ਪੁਖਤਾ ਜਾਣਕਾਰੀ ਦੇ ਗਲਤ ਚੀਜ਼ ਦਾ ਪ੍ਰਸਾਰ ਕਰ ਦਿੱਤਾ ਜਾਂਦਾ ਹੈ, ਜੋ ਕਿ ਸਾਡੇ ਸਮਾਜ ਲਈ ਖਤਰਨਾਕ ਹੋ ਸਕਦੀ ਹੈ। ਗਲਤ ਜਾਣਕਾਰੀ ਦੇ ਵਾਇਰਲ ਹੋਣ ਨਾਲ ਲੋਕ ਵੱਡੇ ਹਾਦਸਿਆਂ ਦਾ ਵੀ ਸ਼ਿਕਾਰ ਹੋ ਸਕਦੇ ਹਨ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਦੀ ਹੱਦੋਂ ਵੱਧ ਵਰਤੋਂ ਦੇ ਨਾਲ ਅਸ਼ਲੀਲਤਾ ਵੀ ਵੱਧ ਗਈ ਹੈ। ਇਸ ਉੱਤੇ ਅਸ਼ਲੀਲ ਗਾਣੇ ਅਤੇ ਫਿਲਮਾਂ ਆਮ ਵੇਖੇ ਜਾ ਸਕਦੇ ਹਨ, ਜੋ ਸਾਡੇ ਸਮਾਜ ਵਿਚਲੀ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾ ਰਹੇ ਹਨ। ਜੇ ਅਸਲ ਸੱਚ ਦੇਖਿਆ ਤਾਂ ਸੋਸ਼ਲ ਮੀਡੀਆ ਰਿਸ਼ਤਿਆਂ ਨੂੰ ਮਜ਼ਬੂਤ ਕਰ ਰਿਹਾ ਹੈ, ਦੂਰੀਆਂ ਨੂੰ ਘਟਾ ਰਿਹਾ ਹੈ। ਇਸ ਦੇ ਰਾਹੀਂ ਅਸੀਂ ਆਪਣੇ ਪਰਿਵਾਰਕ ਰਿਸ਼ਤਿਆਂ ਦੀ ਯਾਦਾਂ ਸੰਭਾਲ ਸਕਦੇ ਹਾਂ। ਬਸ ਲੋੜ ਹੈ ਤਾਂ ਸਿਰਫ ਇਸ ਦੀ ਸਹੀ ਵਰਤੋਂ ਦੀ।
इस दे लई सानू परिवार विच इकट्ठे

ਅਸੀਂ ਸੁਣ ਰਹੇ ਸੀ ਕਾਫੀ ਬੁੱਲੇ ਸ਼ਾਦੀ ਆ ਮਿਲ ਯਾਰ ਸਾਰ ਲੈ ਮੇਰੀ ਹੁਣ ਪੇਸ਼ ਹੈ ਇਹ ਕਲਾਮ ਅੱਲਾਹੂ ਦਾ ਆਵਾਜ਼ਾ ਆਵੇ ਕੁੱਲੀ ਨੀ ਫਕੀਰ ਦੇ ਵਿੱਚੋਂ ਜਿਸ ਨੂੰ ਆਵਾਜ਼ ਦਿੱਤੀ ਏ ਬੀਬੀ ਨੂਰਾ ਨੇ।

ਅਸੀਂ ਸੁਣ ਰਹੇ ਸੀ ਕਾਫੀ ਬੁੱਲੇ ਸ਼ਾਹ ਦੀ ਬਸ ਕਰ ਜੀ ਹੁਣ ਬਸ ਕਰ ਜੀ। ਸਾਨੂੰ ਉਮੀਦ ਹੈ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਮਿੱਟੀ ਦੀ ਮਹਿਕ ਨੂੰ ਮਾਣਿਆ ਹੋਵੇਗਾ। ਤੁਹਾਨੂੰ ਯਾਦ ਹੀ ਹੋਵੇਗਾ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਰੋਜ਼ਾਨਾ ਇਸੇ ਵਕਤ ਪ੍ਰਸਾਰਿਤ ਕੀਤਾ ਜਾਂਦਾ ਹੈ। ਸੋ ਆਪਣੇ ਇਸ ਮਨਪਸੰਦ ਪ੍ਰੋਗਰਾਮ ਨਾਲ ਜੁੜਨਾ ਨਾ ਭੁੱਲਣਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਹੈ। ਹੁਣ ਸੰਦੀਪ ਕੌਰ ਨੂੰ ਇਜਾਜ਼ਤ ਦਿਓ।